0: ਗ੍ਰਾਮੀਣ ਜਗਤ ਦੀ ਅਡੀਕ ਰੱਖਣ ਵਾਲਾ ਸਗਲਾ ਗ੍ਰਾਮੀਣ ਔਰ ਕਿਸਾਨ ਭਾਈ ਬਹਿਣਾਂ ਨੇ ਅਸ਼ਵਨੀ ਵਿਆਸ
1: ਔਰ ਆਪ ਦੀਵਾਨ ਦਾਨਰਤ ਨੂਰਾ ਗਣਾਨ ਗਣਾ
0: ਰਾਮ ਰਾਮ ਰਾਮ ਰਾਮ ਦੀਵਾਨ ਭਾਈ ਰਾਮ ਰਾਮ
1: ਮੋਕਲਾ ਮੋਕਲਾ ਰਾਮ ਰਾਮ ਅਸ਼ਵਨੀ ਭਾਈ ਕਿਸਾਨ ਵਯਾਰਾ ਚਿਹਰਾ ਖਿਲ ਰਿਹਾ ਹੈ ਕਿਉਂਕਿ ਸਾਉਣ ਮੈਂ ਜੇਕੀ ਵਰਸਾ ਵਾਲੇ ਰੇ ਰਿਤੂ ਰਮਿਆ ਲਾਰਲੇ ਦਿਨਾਂ ਮੈਂ ਕਠੀ ਕਠੀ ਬਾਰਿਸ਼ ਹੋ ਰਹੀ ਹੈ ਔਰ ਬਿਨ ਬਾਰਿਸ਼ ਰਮਿਆ ਜੇ ਕਿਸਾਨ ਵਯਾ ਨੇ ਜੇਕੀ ਉਮੀਦ ਹੀ ਵੀ ਅਨੁਸਾਰ ਜੇਕੀ ਉਪਜ ਹੈ ਬਾ ਮਿਲ ਰਹੀ ਹੈ ਕਿਉਂਕਿ ਇਨ ਵਕਤ ਕਿਸਾਨ ਬਿਆਨ ਹੈ ਬਾਰਿਸ਼ ਦੀ ਘਣੀ ਜ਼ਰੂਰਤ ਹੈ ਕਿਉਂਕਿ ਖਰੀਫ ਰੀ ਜੀ ਕੀ ਖੇਤੀ ਹੈ ਸਾਉਣੀ ਫਸਲ ਹੈ ਉਹਨੂੰ ਬਾਰਿਸ਼ ਬਿਨਾਂ ਤੋਂ ਨਮੁਮਕਿਨ ਹੈ ਕਿਉਂਕਿ ਫਸਲ ਦੇ ਵਾਸਤੇ ਇਨ ਵਕਤ ਤੋਂ ਬਾਰਿਸ਼ ਅਸ਼ਵਨੀ ਬਾਈ ਬਹੁਤ ਹੀ ਜ਼ਰੂਰੀ ਹੈ
0: ਬਿਲਕੁਲ ਦੀਵਾਨ ਬਾਈ ਕਿਸਾਨ ਤੋਂ ਕੇਵਲ ਇੱਕ ਹੀ ਚੀਜ਼ ਨਾ ਡਿੱਕ ਹੈ ਕਿ ਕਦ ਬਾਦਲ ਆਵੇ ਕਦ ਬਰਸੇ ਔਰ ਕਦ ਖੇਤ ਹੰਸੇ
1: ਕਦ ਖੇਤ ਹੰਸੇ
0: ਤੋ ਜਲਵਾਯੂ ਅਗਰ ਆਪਾਂ ਬਾਤ ਕਰਾਂ ਦੇਖੋ ਆਪਣੀ ਗਰਮ ਜਲਵਾਯੂ ਹੈ ਦੀਵਾਨ ਭਾਈ ਤੋ ਅਠਰ ਆਪਣਾ ਜੇਕਰ ਕਿਸਾਨ ਹੈ ਵੇ ਖਰੀਫ ਦੇ ਰੂਪ ਮੈਂ ਸਭ ਤੋਂ ਜ਼ਿਆਦਾ ਜੇਕੀ ਫਸਲ ਰੋ ਬੋਜਾਂ ਬੀਜਾਨ ਕਰੇ ਬਾ ਹੈ ਬਾਜਰੇ ਦੀ
1: ਬਾਜਰੇ ਦੀ ਖੇਤੀ
0: ਔਰ ਬਾਜਰੋ ਦੇਖੋ ਅਬੇ ਸ਼੍ਰੀ ਅੰਨ ਵੀ ਹੋ ਗਿਓ ਤੋ ਇਹਦਾ ਬਾਜ਼ਾਰ ਮੈਂ ਲਗਾਤਾਰ ਦਾਮ ਵੀ ਵੱਧਦਾ ਜਾ ਰਿਹਾ ਹੈ
1: ਬਿਲਕੁਲ
0: ਦੀਵਾਨ ਭਾਈ ਪਹਿਲਾਂ ਮੈਂ ਤੁਹਾਨੂੰ ਬਤਾਊਂ ਕਿ ਜਿੱਕੋ ਬਾਜਰੋ ਆਪਾਂ 20-25 ਰੁਪਏ ਕਿਲੋ ਤੱਕ ਬਾਜ਼ਾਰ ਮੈਂ ਅੱਠੇ ਲਿਆਉਂਦਾ ਨਹੀਂ ਉਹ ਵੇ 40 ਰੁਪਏ ਕਿਲੋ ਦੇ ਆਸ ਪਾਸ ਵਿਕਣ ਲੱਗ ਗਿਓ ਬਾਜ਼ਾਰਾਂ ਮੈਂ
1: ਬਾਜ਼ਾਰਾਂ
0: ਤੋ ਦੇਖੋ ਧੀਰੇ ਧੀਰੇ ਜਿੱਕਾ ਕਿਸਾਨ ਭਾਈ ਬਾਜਰੇ ਰੋ ਉਤਪਾਦਨ ਲੈ ਰਿਹਾ ਵੀ ਹਨ ਦੇਖੋ ਲਾਭ ਵੀ ਮਿਲ ਰਿਹਾ
1: ਔਰ ਦੇਖੋ ਸਗਲੋਂ ਵਧੀਆ ਬਾਤ ਹੈ ਕਿ ਆਪਾਂ ਰੇ ਇਨ ਜ਼ਮੀਨ ਰਹੀ ਆਪਾਂ ਰੇ ਬੀਕਾਨੇਰ ਖੇਤਰੀ ਵਿਸ਼ੇਸ਼ ਕਰ ਜੀ ਬਾਜਰੀ ਉਪਜ ਹੈ ਅਠੇਰੋ ਬਾਜਰੋ ਹੈ ਬਹੁਤ ਹੀ ਮਿੱਠੋ ਹੈ ਖਾਣ ਵਾਸਤੇ ਬਾਜਰੀ ਰੋਟੀ ਔਰ ਆਪਾਂ ਰੇ ਮੈਂ ਤੋ ਕਿਉਂ ਭਾਰਤੀ ਨਹੀਂ ਆਖੇ ਸੰਸਾਰ ਮੈਂ ਬਾਜਰੀ ਆਪਾਂ ਬੀਕਾਨੇਰ ਖੇਤਰੀ ਬਾਜਰੀ ਦੀ ਕੀਮਤ ਨਿਆਰੀ ਔਰ ਨਿਰਾਲੀ ਹੈ
0: ਬਿਲਕੁਲ ਦੀਵਾਨ ਬਾਈ ਤੋ ਅਗਰ ਆਪਾਂ ਸਾਧਾਰਨ ਦੇਖ ਰੂਪ ਮੈਂ ਦੇਖਾਂ ਤੋ ਬਾਜਰੇ ਦੇ ਵਾਸਤੇ 20 ਡਿਗਰੀ ਸੁਲੇਰ ਔਰ 30 ਡਿਗਰੀ ਤੱਕ ਰੋ ਜੇਕੋ ਤਾਪਮਾਨ ਹੈ ਨੀ ਉਹ ਚੋਖੋ ਰਹੇ ਲੇਕਿਨ ਆਪਾਂ ਨੇਠਾ ਤੋ ਦੇਖੋ 30 ਜ਼ਿਆਦਾ ਹੀ ਰਹੇ ਔਰ 30 ਜ਼ਿਆਦਾ ਰੇ ਮਾਇਨੇ ਵੀ ਮਿੱਠੀ ਔਰ ਚੋਖੀ ਪੋਸ਼ਕ ਬਾਜਰੀ ਆ ਰਹੀ ਹੈ ਤੋ ਬਾਜਰੋ ਤੋ ਆਪਣੇ ਕਿਸਾਨਾਂ ਵਾਸਤੇ ਬਹੁਤ ਵੱਡੀ ਸੰਜੀਵਨੀ ਰੋ ਕੰਮ ਕਰ ਰਿਹਾ
1: ਔਰ ਦੇਖੋ ਜੇ ਕਿ ਮਿੱਟੀ ਹੈ ਬਾਬੀ ਅਠੇ ਮਧਿਅਮ ਉਪਜਾਊ ਮਿੱਟੀ ਬਾਜਰੇ ਵਾਸਤੇ ਉੱਤਮ ਮਾਨੀ ਜਾਵੇ ਬਾਬੀ ਆਪਾਂ ਅਠੇ ਮਿਲੇ ਔਰ ਇਨ ਬਾਜਰੇ ਰੇ ਮਾਇਆ ਜੇ ਕਿ ਪੌਸ਼ਟਿਕਤਾ ਹੈ ਬਾ ਬਹੁਤ ਭਰਪੂਰ ਹੋਵੇ ਕਿਉਂਕਿ ਇੱਕ ਮਿੱਠੇ ਮੀਂਹ ਦਾਣੇ ਮਤਲਬ ਜੇ ਕੋ ਕਹਿੰਦੇ ਨਾ ਛੋਟੋ ਛੋਟੋ ਦਾਣੋ ਆਪਾਂ ਰੇਠੇ ਦਰਾ ਰੇ ਮਾਇਆ ਜੇ ਛੋਟੇ ਛੋਟੇ ਦਾਣੇ ਦੀ ਜੇ ਕਿ ਬਾਜਰੀ ਹੋਵੇ ਇਨ ਰੀ ਆ ਖਾਸੀਅਤ ਹੈ ਕਿ ਆ ਬਹੁਤ ਹੀ ਮਿੱਠੀ ਹੋਈ ਇਨ ਬਾਜਰੀ ਦੀ ਰੋਟੀ ਆਪਾਂ ਜਦ ਪੱਕਾਂ ਲਾ ਤੋ ਕਿਸਾਨ ਬਾਇਆ ਆਪਾਂ ਨੇ ਧਿਆਨ ਹੀ ਹੈ ਕਿ ਇਹਦੀ ਖੁਸ਼ਬੂ ਚਾਰੋ ਓਲ ਫੈਲ ਜਾਵੇ ਇਨ ਖਾਤਰ ਆਪਾਂ ਨੇ ਬਾਜਰੇ ਦੀ ਕੀਮਤ ਵੀ ਬਾਜ਼ਾਰ ਮੈਂ ਉਤਪਾਦਨ ਵੀ ਦ੍ਰਿਸ਼ਟੀਓਂ ਬਹੁਤ ਹੀ ਵਧੀਆ ਰਹੇ ਇਨ ਖਾਤਰ ਕਿਸਾਨ ਬਾਇਆ ਪ੍ਰਗਤੀਸ਼ੀਲ ਕਿਸਾਨ ਜੇ ਆਪਾਂ ਉਤਪਾਦਨ ਕਰਾਂ ਔਰ ਖੇਤੀਬਾੜੀ ਕਰਾਂ ਤੋ ਆਪਾਂ ਬਾਜਰੇ ਦੀ ਬੁਆਈ ਜ਼ਰੂਰ ਰੱਖਾਂ ਦੂਸਰੀ ਫਸਲਾਂ ਦੇ ਸਾਥ ਸਾਥ ਬਾਜਰੇ ਦੀ ਉਪਜ ਵੀ ਲਵਾਂ ਔਰ ਆਪਾਂ ਨੇ ਬਾਜਰੇ ਦੀ ਕੀਮਤ ਵੀ ਜ਼ਿਆਦਾ ਮਿਲੇ ਦੂਸਰੀ ਬਾਜਰੇ ਉਤਪਾਦਨ ਦੇ ਸਾਥ ਸਾਥ
0: ਸਾਗੇ ਸਾਗੇ ਦੀਵਾਨ ਭਾਈ ਤੁਹਾਨੂੰ ਇੱਕ ਬਾਤ ਹੋਰ ਬਤਾਉਂ ਕਿ ਜੇਕਰ ਕਿਸਾਨ ਭਾਈ ਬਾਜਰੇ ਨੂੰ ਉਤਪਾਦਨ ਲੈ ਰਿਹਾ ਹੈ ਬੇ ਇੱਕ ਹਿਸਾਬ ਸੁ ਆਪਣੀ ਸੇਵਾ ਵੀ ਕਰ ਰਿਹਾ ਹੈ ਸੇਵਾ ਵੀ ਕਿਆ ਕਰ ਰਿਹਾ ਹੈ ਕਿ ਉਹ ਜੇਕੋ ਬਾਜਰੋ ਹੈ ਉਹ ਆਪਾਂ ਨੂੰ ਪੇਟ ਤੋਂ ਭਰੀ ਹੈ ਸਾਗੇ ਸਾਗੇ ਇਹ ਬਾਜਰੇ ਦਾ ਦਾਣਾ ਜੇਕਾ ਹੈ ਸਰੀਰ ਮੈਂ ਜ਼ਹਿਰ ਔਰ ਦਵਾਈ ਰੋ ਵੀ ਕੰਮ ਕਰੇ ਅੱਜ ਦੇ ਸਮੇਂ ਦੇ ਮਾਇਨੇ ਜੇਕਾ ਸਮੇਂ ਸੁ ਆਧਾਰਿਤ ਰੋਗ ਹੈ ਜੇਕਾ ਆਪਾਂ ਚਾਰੂ ਖਾਨੀ ਆਮ ਤੌਰ ਪਰ ਦੇਖਣ ਨੇ ਮਿਲੇ ਵੀਰੇ ਮਾਇਨੇ ਬਾਜਰੋ ਬਹੁਤ ਚੋਖੋ ਕੰਮ ਕਰੇ
1: ਬਿਲਕੁਲ
0: ਦੀਵਾਨ ਭਾਈ ਸਭ ਤੋਂ ਵੱਡੀ ਬਾਤ ਮੈਂ ਤੁਹਾਨੂੰ ਬਤਾਊਂ ਕਿ ਮੈਂ ਛਾਪੇ ਮੈਂ ਲਾਰੇ ਦਿਨਾਂ ਪੜਿਓ ਕਿ ਸਰੀਰ ਮੈਂ ਕਈ ਤਰ੍ਹਾਂ ਦੀ ਐਲਰਜੀ ਸੀ ਹੋਵੇ ਜੇ ਕਿ ਗਲੂਟੀਨ ਦੇ ਕਾਰਨ ਹੋਵੇ ਤਾਂ ਉਹ ਬਾਜਰੋ ਜੇਕੋ ਹੈ ਉਹ ਗਲੂਟੀਨ ਫਰੀ ਕਲਵੇ ਮਨ ਇਵੇਂ ਗਲੂਟੀਨ ਕੋਈ ਨਹੀਂ ਹੋਵੇ ਤਾਂ ਜਦ ਆਪਾਂ ਗਲੂਟੀਨ ਖਾ